0: This is the UK's smoothest Asian hits. This is Sunrise Hits.
1: This is an urgent appeal from the Disasters Emergency Committee. Two devastating earthquakes have hit Venezuela, resulting in widespread destruction. Thousands have been killed and injured, and survivors desperately need food, water, shelter, and medical care. Go to dec.org.uk to donate, or text radio to 70150 to give £10. Texts cost your donation plus standard network rate. See website for T's and C's. Thank you.
2: Advertise on Sunrise Hits today. The UK's smoothest Asian hits. Call the Sunrise Hits sales team today on 020-8574-7777.
0: Sunrise Hits.
3: Ek geet meri zindagi de ek aise khoobsurat hadse naal taluq rakhda hai jis naal main samajhda hai ki meri soch vich kafi tabdili aayi. ਦਰਅਸਲ ਤਸਵੀਰਾਂ ਖਿੱਚਣ ਦੇ ਲਈ ਅਸੀਂ ਇੱਕ ਜੰਗਲ 'ਚ ਜਾਣਾ ਸੀ ਅਤੇ ਰਸਤੇ ਵਿੱਚ ਇੱਕ ਪਹਾੜੀ ਪਿੰਡ ਵਿੱਚੋਂ ਜਦੋਂ ਅਸੀਂ ਗੁਜ਼ਰੇ ਉੱਥੋਂ ਦਾ ਵਾਕਿਆ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜੀ। ਪੇਸ਼